0: vayas, hermano, basti.
1: ਅੱਛਾ ਜੀ ਬਿਲਕੁਲ ਸਹੀ ਬਿਲਕੁਲ ਤੁਸੀਂ ਸ਼ੁਕਮ ਦੇ ਹਾਂਜੀ ਤਰਨਮ ਬਿਲਕੁਲ ਤੁਸੀਂ ਵਰ ਵੇ ਦਲਾਂ ਟਿਕਸ਼ਾ ਆਓ ਦੇਨ ਐ ਲਵਾ ਹਾਂਜੀ ਸੰਗ ਤਰਤ ਹੈ ਬਿਲਕੁਲ ਸੀ ਵੀ ਵੇਗਨ ਬਾਦੋ
0: ਜੀ ਬਿਲਕੁਲ ਮੈਸੇਜ ਇਸ ਤਰਫ ਤੇ ਸੂ ਬਲਾ ਸ਼ਾਂਤ ਮੈਸੇਜ ਜ਼ਰੂਰ ਗਲੇ ਦੀ ਸਹੀ ਦਾ ਬਿਆਤਾ ਸੇ ਜੀ ਚਾ ਮੈਸੇਜ ਨਾ ਪੋਤੇ ਨੇ ਸੀ
1: ਜੀ
0: ਸਰੰਗ ਦੇ ਖੁਸ਼ ਹੈ ਮੈਨੇਜਰ ਸੇ
1: ਬਿਲਕੁਲ ਬਿਲਕੁਲ ਦਸੇ ਦੇ ਦਸੇ ਕੀ ਵਿੱਚ ਬਿਲਕੁਲ ਦਾ ਹੋਰ ਵੀ ਦਸਾਂ ਦਾ
0: ਜੀ ਜੀ ਬਿਲਕੁਲ ਖੁਜਾ ਉਹ ਦੁਨ ਕੋ ਇਨਸਾਈਡ ਦਾ ਟ੍ਰੈਕ
1: ਜੀ
0: ਮਿਸਰ ਆਉ ਸੇ ਠੀਕ ਸੇ ਜ਼ਰੂਰ ਵਾਪਸ ਰਸੂ